0: ਨਾਨਕ ਕੀ ਜੈ। ਦੇਵਾਦੀ ਦੇਵ ਦੇਵੇਸ਼ਵਰ ਮਹਾਦੇਵ ਕੀ ਜੈ। ਸਤਿਗੁਰੂ ਸਵਾਮੀ ਮਾਧਵਨ ਜੀ ਭਗਵਾਨ ਕੀ ਜੈ। ਅਲਖਪੁਰੀ ਜੀ ਮਹਾਦੇਵ ਕੀ ਜੈ। ਓਮ ਸ਼ਾਂਤੀ ਓਮ ਸ਼ਾਂਤੀ ਓਮ ਓਮ ਨਮੋ ਸ੍ਰੀ ਪ੍ਰਭੂ। ਓਮ ਇਜ਼ ਆਲਵੇਜ਼ ਵਟ ਵੀ ਨੋ।
1: ਓਮ ਯੇ ਤੋ ਚੋ ਪੋਜ਼ਨਾਮੇ ਉਸ।
0: ਓਮ ਨਮੋ, ਨਮੋ ਮੀਨਸ I bow down.
1: Namo znamená skláňam sa.
0: I bow down to thyself, my Mahaprabhuji.
1: Skláňam sa pred tebou, Mahaprabhuji.
0: Om namo Sri Prabhu. Sri is the knowledge.
1: Shri predstavuje poznanie,
0: prosperity,
1: prosperitu,
0: good health,
1: dobré zdravie,
0: everything. Shri, všetko. Om and Shri.
1: Om a Shri.
0: This mantra is very good.
1: Táto mantra je veľmi
0: dobrá. Om namo Shri Prabhu. And therefore, this Om Shri is Mahaprabhuji.
1: Preto Om Shri znamená Mahaprabhuji.
0: Om namo Shri Mahaprabhuji. Om namo Shri Prabhu Deep Nara. So Mahaprabhuji, Deep Nandmaji, is that our Lord.
1: Mahaprabhuji je náš pán.
0: Hum sab, we are all bhaktas here, all together.
1: My všetci tu dohromady sme bhaktovi.
0: Om namo Sri Prabhu, Om Mahaprabhuji. All we are adoring to thyself.
1: Všetci uctievame.
0: And that's why it's very important things.
1: Preto je to veľmi dôležitá vec.
0: Om namo Sri Prabhu.